0: ਵਾਦ ਨਬਦੂ ਨੰਗ ਹੈਰੋਦਨਾ
1: ਤਮੋ ਅਦੁਗੀ ਵਾਦੋ ਨੋਮਾ ਫਜ਼ਨ ਵਰੀ ਸਾਰਸੇ ਨਸੀ ਗੀ ਪੋਟ ਲੋਬੀ ਦਾ ਬਯਾ ਰੋ ਕੋ
0: ਅਈ ਪੋਨੋ ਨੇ
1: ਹਾਇਂ ਕੰਪਨੀ ਗੀ ਪੈਸਾ ਚਿਗਤ ਬਯਾ ਦੇ ਕੋ ਯਮ ਸਾਰੀ ਜਾਨੀ
0: ਹਾਂ
1: ਮਾਈ ਦੇ ਖਰਾ ਤੇ ਸੰ ਖੋਸਲ ਲਗਾ ਫੀ ਮਸੂ ਫਜ਼ਬਾ ਮ ਇਲ ਲਗਾ ਪੰਚਤ ਚਤ ਪਗੀ ਵਾਨੀ
0: ਹਾਂ
1: ਸੇ ਤਮੋ ਲੌਦੋ ਬਖਰਾ ਦੀ ਲੌਬੀ ਰੋ ਅਦੁਗਾ ਨਿਮਿਤਾ ਦੀ ਨੇ ਦਾ ਪੋਸਿੰਗ ਸੇ ਲੋਇਬ ਗੰਬਰੇ ਯੰਗ ਦੋਇਨੇ ਬਾ
0: ਅਸ ਮਿੰ ਜੋ ਬੀ ਨੰਗ ਲਗਾ ਨਮਾਈ ਨਾ ਨਾ ਲਗਾ ਤੁਮਾਨ ਗੰਗਾਂ ਮਦੂ ਦੀ ਥਮੋਈ ਸੀ ਬੇਰੇ ਬੇਰੇ ਪੇਥਬ ਨਤੇ ਕੈਨੋ ਬਨੁੰਗ ਦਾ ਮਹੀ ਚੀ ਅਮ ਦੋਂ ਤੋਈ ਹੈ ਸੇਤਾ
1: ਐ ਨਾ ਹਾ ਨਾ ਹਾਈਜਾ ਹੋਂ ਦੋ ਬੂ ਫਾਗੀ ਨਤੀ ਤਾ ਮੋ
0: ਫਾਗੀ ਨਤੀ ਹਾਇਓ ਕਿਆ ਨੋ ਮਥਾ ਸਾਰੀ ਬੋ
1: ਯਮ ਯਮੇ
0: ਹੰ ਯਮ ਯਮ ਬਦੂ ਤੋ ਓਨੇ ਹਈਂ ਕੰਪਨੀ ਕੀ ਪਿਖਤ ਖਿਦੋ ਦੋ ਕਿਆ ਨੋ
1: ਮਈ ਕੀ ਦੀ ਲਿਸਿੰਗ ਮੰਗਾ ਨੀ ਅਦੂ ਬੂ ਅਹੋ ਮੁ ਠਿਗਲ ਲਦੀ ਯਾਨੀ
0: ਅਦੂ ਦੀ ਨੰਗ ਲਿਸਿੰਗ ਹੁਮ ਦੋ ਪਿਜਰਗੇ ਨੁਕਸੀ ਬੇ ਮੀਨੇ ਬਾ ਐ ਪੰਜਰਗੇ ਪੋਟ ਨਕ ਕੋਨ ਲੋਗੇ ਅਤੇ ਦਮੁ ਜੋ ਲੋਰੋ ਦਨਾ
1: ਐਂਗੋਂ ਦੇ ਕਿਦੀ ਕੈਮ ਤਨੋ ਰੋਇ ਦਰੋ ਹਾਈਸੀ ਬੋ
0: ਲੁਪਾ ਚਮਰੀ ਚੰਗਾ ਮੁਕੀ ਕੈ ਕੈ ਨੋ ਚਖੁਮ ਦਗਾ ਸੀ ਨਬੀ ਆਬਖਰ ਥਨ ਮੋਨੇ ਸਾ
1: ਯਾਰੋ ਯਾਰੋ ਲਿਸਿੰਗ ਮਾ ਗੀ ਲੋਗੋ ਦਮਨੀ
0: ਕੈ ਚੰਗਾ ਕੀ ਯਾਰੇ
1: ਯਾਰੋ ਯਾਰੋ ਸਮੋਂ ਵਦਨ ਲਿਸਿੰਗ ਹੁਮ ਲੇਮ ਨ ਪੀਰਗਾ ਐ ਕਿਨਾ ਪੋਸ ਪੀ ਦੋਰੀ ਨੀ ਕੈ
0: ਨੋ ਨੀ ਨ ਸ਼ਕਤੀ ਮਾਨਦੀ ਮਾਨਦ ਨਾ ਅਨ ਤੇ ਥੀ ਹੈ ਬਨ ਤੇ ਕੋ ਸੇ ਐ ਪੈਸਾ ਲੋਗ ਥੋਗੇ
1: ਤਮੋ ਤਮੋ ਕੀ ਮੋਬਾਈਲ ਨੰਬਰ ਪੀਓ ਆਖੋ ਕੀ ਸੁਪੀਰੰਗੇ
0: ਹਾ ਲੈਸ਼ਾ ਵੀ ਨ ਮੋਬਾਈਲ ਨੰਬਰ ਪੀਓ ਆਈ ਕੀ ਸੁਪੀਰੰਗੇ ਕਾਈ ਜੀ ਕਰੀ ਨੋ ਮਿਨੋ ਮਸੀ ਜੀ ਵਾ
1: ਇਰਾਈ ਨੀ ਇਰਾਈ
0: ਨੋ ਨੀ ਜੀ ਕਰੀ ਕਰੀ ਲਮ ਨੋ ਯੁਮਨਾਕ ਨ ਕਈ ਕਈ ਨੋ
1: ਲੁਪਾ ਲਿਸਿੰਗ ਅਹਮ ਦੁਗੀ ਲਮ ਖੰਗ ਹੋ ਗਿਆ ਹਾਈ ਰੀ ਰੋ ਮਾਂਗੋ ਇਹ ਲਾ ਕਨੀ ਇਹ ਤਮੋ
0: ਯੁਮਨਾਕ ਤੋ ਖੰਗ ਨਿੰਗ ਬਈ ਵਾ ਨੀ ਦਾ
1: ਤਮੋ ਕੀ ਨਸ ਮਾਈ ਬਮ ਨੀ ਅਖੋਈ ਤਾਗੀ ਨ ਸੰਨ ਬਮ ਨੀ ਅਈ ਕੀ ਦੀ ਖੰਗ ਨਿੰਗ ਮੋਈ ਦਾ
0: ਅਸ